ਜਿਹੜਾ ਹੁਣ ਵੀ ਨਹੀਂ ਬੋਲੇ ਫਿਰ ਪਤਾ ਨਹੀਂ ਕਦੋਂ ਬੋਲੇਗਾ। ਸਭ ਦਾ ਜਵਾਬ ਆਏ ਸਭ ਸੇ ਓਲਾ ਵਾਲਾ ਸਭ ਸੇ।